0: ਸੀਗੀ ਆ ਸੌਂ ਦੇ ਕੇ ਹਾਂ
1: ਉੱਥੇ ਕਾ ਗੱਲ ਆ ਤਕੋ ਜੀ
0: ਕਹਿਕਾ ਜੀ ਕਿ ਸਾਰੇ ਮੋ ਹੁੰਦੀ ਆ ਚਾ ਖਾ ਵੀ ਕਿਉਂ ਇਹ ਚੋਂ ਲੈ ਯੂ ਚਾ ਲਾ ਖੰਖੀ ਕਹੀ ਤੋ ਉਹ ਕਹਿ ਉਹ ਤੀ ਕੋਠਾ ਟੇਕਾ ਰੱਖੋ ਨਿਆ ਜਾ ਉਹ ਲਾਓ ਤੀ ਛਾਰਾ ਤੇ ਕੋਸ ਕੋਈ ਤਾਂ ਜੋ ਕੀ ਠੇਕਾ ਗਾਂਡਾ ਲੈ ਕੀ ਠੇਕਾ ਸੇ ਉਹ ਗਾਂਡਾ ਲੈ ਵੀ ਨੋ ਤੇ ਠੇਕਾ ਗਾਂਡਾ ਲੈ ਤੇ ਉਹ ਕੀ ਬੇ ਕਿ ਉਹ ਤਾਂ ਠੇਕਾ ਗਾਂਡਾ ਦੇ ਕੀ ਤਾਂ ਠੇਕਾ ਹੀ ਜਾ ਰਹਾ ਜੀ ਕੀ ਤੀ ਉਹ ਕੱਚੇ ਹੀ ਤੀ ਲੋਨੀ ਦਾ ਹੈ
1: ਕਹਤੇ ਹੈ ਸੋ ਖੇ ਦੀ ਲੋਦੀ
0: ਯਾ ਚਲਿਓ ਚ ਮੋ ਕੋਈ ਚਾਹੀ ਇਹ ਕੀ ਨਾ ਸੇ ਠੇਕਾ ਤੇ ਨੇ ਖਾਂਦੀ ਤੇ ਹੋਂ ਤੇ ਹਾਂ ਕੀ ਫਿਦਾਂ ਦੀ ਲੋਨੀ ਦੀ ਆ ਸੀ ਕਿ ਕਾ ਕਰਨਾ ਸਾ ਫਿਰ ਆ ਦੀ ਲੰਗੇ ਦਾ ਉਹ ਸੇ ਟੈਕੀ ਮਿੰਕ ਇਹ ਜੀ ਸੇ ਆ ਟੈਕੀ ਨੇ ਗੋ ਨੀ ਕਾ ਦੀਆ ਖਾ ਤੇ ਨੀ ਦੇ ਦੇਗਾ ਕਿ ਸਾਲੋ ਸਹੀ ਸੇ ਮਿਤੋ ਇਹ ਕੋ ਇਹ ਸਹੀ ਖਾਏ ਕਿਉਂ ਫਿਰ ਸੇ ਗਾ ਨੀ ਉਹ ਕੇ ਖਾ ਨੀ ਬੇਖੇ ਕਿਉਂ ਆਤੀ ਲਈ ਖਾ ਨੀ ਖੇਵੋ ਕਿਉਂ ਆਤੀ ਲਈ ਇਹਦਾ ਸੀਤਾ ਲੈਸਨ ਲਾਈ ਦੀ ਤਾ ਤੇ ਖਾਏ ਸੁਣ ਦੇ ਕਿਉਂ ਉਠਾ ਕੁਇਨ ਦੀ ਕਿ ਖਾਂਦੀ ਉਹ ਕੀ ਖਾਂਦੀ ਆ ਕਿ ਮੇਸ਼ੀ ਖਾਂਦੀ ਦਾ ਇਹ ਸੀ ਕਿ ਗਾਂਦੇ ਠਾਰਾ ਲੇਗਾ ਤਾਂ ਸਾਉਦਾ ਦੀ ਉਹ ਐਸਾ ਆਇਆ ਦੀ ਸੁਣਦੀ ਲੈ ਸਤੇ ਹਾਂ ਇਕਾ ਇਹ ਜੀ ਖੀ ਨੀ ਕਿ ਉਹ ਇਹ ਚੁੰਦੇ
1: Déjà, j'attends que ça tu dis, je suis assis et ça, on dirait ta sienne, c'est la salive, si vous êtes quatre, on dirait Allah Kouchari, dit l'on dit, dit l'on dit.
0: Alors, dit la 50, disons, que t'es-tu, quand il est trop, tu dois te la faire, il dit là, t'es-tu là, c'est Allah, ta simbélie qui ont été dit, les gars. Tout le monde dit, c'est un déroulé, le nom de, il t'a, ta si la sortie de, il y a la gueule qui ont été dit, les gars. Tant que j'ai été souvenu, là, tu connais, les gars.
1: Aujourd'hui, Thaï, on a aussi une lèche, une dénonce, j'attaque Tlédéra,
0: La tuaria di Nandine. Voilà. Et j'y suis là, c'est un innové côté, un cousin qui est un barreau très coin, un coin à Golo, par Tigeti. Il a de Salah di Nandio, le Kajani, Ani, Tézouan, Hakon, et puis tout est au Maïtara.
1: On tu un peu de Hatako à la news de Charlie Agitaïna, Gouanda.
0: Et là, c'est ça, il y a eu ça, ça. Il y a eu ça, il y a eu ça, il y a eu ça, quand il y a eu ça, ça. Il dit, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a
1: What's in heaven at the Jones?
0: Eh, Marcy, eh?
1: Quand t'as eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça, il y a eu ça